ਕਈ ਸਰੀ ਹਟਕ ਦਾ ਅੰਬੀਰਿਕਲੀ ਕੇ ਰਖਣਾ ਅਕਸਰ ਚਿਕਲਵਾਦ ਜਿਵੇਂ ਮਸਮ ਸ਼ੋ ਨਜ਼ਮਾ ਪੇਬਾ ਚੌਦਾਲੇ ਨਮਾ ਡੇਰ ਜ਼ਿਆਦ ਮੁਖਤਲਿਫ ਕਿਸਮ ਕੇ ਕ੍ਰੀਮ ਇਸਤੇਮਾਲ ਕਰ ਨਮਾ ਤੇ ਬਿਹੀ ਰਿਜ਼ਲਟ ਨਾ ਸ਼ਮਿਲਾ ਇਵਾਵ ਰਜ਼ਕਰਕ ਰੇਡੀਓ ਬਾਨੀ ਮੇ ਇਕਰਾਮ ਨਲਾ ਪ੍ਰੋਗਰਾਮ ਆਵਰੇ ਦੋ ਇਸ਼ਮਾ ਕਰੀ ਕ੍ਰੀਮ ਹਵਾਲੇ ਸਰਾਈ ਹਬਰੇ ਕਵਾਲੇ ਨਮਾ ਹਮ ਅਰੂਸਾ ਸ਼ਾਪਿੰਗ ਸੈਂਟਰ ਨਾ ਇਸ਼ਮਾ ਕਰੀ ਕ੍ਰੀਮ ਰਾਵਲ ਮਾਸ਼ਾ ਲਾਇਵਾ ਹਫਤਾ ਇਸਤੇਮਾਲ ਸਰਾ ਜ਼ਮਾ ਪੇ ਨਰਮੀ ਸਫਾ ਅਹਿਸਤਾ ਸ਼ੋਈ ਕਜ਼ਮਾ ਆਵਾਜ਼ ਸੋਖ ਹਮ ਚਰਦ ਚਰਦ ਆਵਰੇ ਯੋਜਲੀ ਜ਼ਰੂਰ ਇਸ਼ਮਾ ਕਰੀ ਕ੍ਰੀਮ ਇਸਤੇਮਾਲ ਕਰੇ ਇਸ਼ਮਾ ਕਰੀ ਕ੍ਰੀਮ ਪੇ ਚੌਗਲੇ ਨਾ ਇਲਾਵਾ ਬਦਨ ਮੇ ਦੇਹਾ ਰਸ਼ਵੀ ਇਸਤਾ ਸੋ ਬਦਨ ਔਰ ਸਰਵਸ ਸੂਜੀ ਇਹ ਮੁਸ਼ਮਾਨ ਪਿੰਪਰ ਦੇਵਾਜੀ ਰਿਸ਼ਿਦ ਰਾਸ਼ੀ ਦੋ ਟੋੜੇ ਮਸਲੋ ਕੇ ਜ਼ਬਰਦਸਤ